ਉਹ ਕਹਿੰਦੀ ਮੇਰੇ ਕੋਲੇ ਆ ਜਾ ਲੱਗਦਾ ਨਾ ਜੀ ਪਤਾ ਨਹੀਂ ਉਹ ਮੇਰੇ ਕੋਲ ਭਾਲਦੀ ਹੈ ਕੀ ਉਹ ਕਹਿੰਦੀ ਮੇਰੇ ਕੋਲੇ ਆ ਜਾ ਲੱਗਦਾ ਨਾ ਜੀ ਪਤਾ ਨਹੀਂ ਉਹ ਮੇਰੇ ਕੋਲ ਓਏ ਕਰਦੀ ਸ਼ਿਕਾਰ ਨਵੇਂ ਭਾਲਦੀ ਪਿਆਰ।